0: ਬਾਵਲਾ ਸਾ ਰੰਗ ਤੇਰਾ, ਬਾਵਲਾ ਸਾ ਢੰਗ ਤੇਰਾ, ਮੁਸੇ ਚੋਰੀ ਚੋਰੀ ਬਾਤੇ ਕਰੇ ਅੰਗ ਅੰਗ ਤੇਰਾ, ਤੇਰੇ ਲਈ ਕੁਛ ਵੀ ਕਰ ਲੂੰਗਾ, ਤੇਰੀ ਮੈਂ ਹਰ ਲੂੰਗਾ ਕੋਈ ਵੀ ਪੀੜਾ, ਪਾਗਲ ਹੁਆ ਤੇਰੇ ਪਿੱਛੇ ਜੈਸੇ ਦਿਮਾਗ ਮੈਂ ਕੀੜਾ, ਲੱਗੇ ਮਿੱਠੀ ਜੈਸੇ ਸ਼ਕਰ ਸ਼ਕਰ, ਆਜਾ ਚਲਾ ਲੇ ਚੱਕਰ ਚੱਕਰ, ਬਾਕੀ ਕੇ ਲੌਂਡੇ ਬਕਰ ਬਕਰ, ਆਈ ਐਮ ਦ ਪੈਰਸ ਮਦਰ ਆਫ
1: ਯਾ ਹਾਰਟ ਬੀਟ।